جائے نہ جھکتا ہے نہ میرا تیرے

آتشائی لے کر آؤں تخت سچ کے سربان.

ಶೇ

ناصر و منصور

ਇਹਨੀ ਕੇ ਪ੍ਰਸਾਦ ਇਹਨੀ ਕੇ ਪ੍ਰਸਾਦ ਸੁਦਾਨ ਕਰੇ ਅੱਜ ਆਗ ਟਰੇ ਇਨਹੀ ਕੇ ਪ੍ਰਸਾਦ ਇਨਹੀ ਕੀ ਕਿਰਪਾ ਫੁਲ ਧਾਮ ਭਰੇ ਇਨਹੀ ਕੀ ਕਿਰਪਾ ਫੁਲ ਧਾਮ ਭਰੇ ਇਨਹੀ ਕੇ ਪ੍ਰਸਾਦ ਸੁਖ ਦਿਆਈ ਇਨਹੀ ਕੇ ਪ੍ਰਸਾਦ ਸੁਖ ਦਿਆਈ ਇਨਹੀ ਕੀ ਕਿਰਪਾ ਸਭ ਸਤਰੂ ਮੇਰੇ।

ਬਣੀਏ ਸਭ ਤੇ ਉੱਚਾ। ਆਪਣੇ ਆਪ ਨੂੰ ਜਿਹੜਾ ਨੀਵਾਂ ਬਣਾ ਕੇ ਗਰੀਬ ਬਣਾ ਕੇ ਰੱਖੇ, ਵਾਹਿਗੁਰੂ ਵੱਲੋਂ ਉਹਨੂੰ ਦਾਤ ਕਿੰਨੀ ਮਿਲਦੀ ਹੈ, ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਆਪਣੀ ਬਾਣੀ ਅੰਦਰ। ਕਹਿੰਦੇ ਦਾਣਾ ਹੋਏ ਅਨਾਰ ਦਾ, ਅਨਾਰ ਦਾ ਦਾਣਾ ਆਪਣੇ ਆਪ ਨੂੰ ਨਿਮਰਤਾ ਵਿੱਚ, ਉਸਨੇ ਆਪਣੇ ਵਜੂਦ ਨੂੰ ਨਿਮਰਤਾ ਚ ਲਿਆ ਕੇ ਮਿੱਟੀ ਚ ਰੋਲਿਆ, ਇੰਨਾ ਗਰੀਬ ਬਣ ਗਿਆ, ਮਿੱਟੀ ਚ ਰੁਲ ਗਿਆ। ਵਾਹਿਗੁਰੂ ਨੇ ਉਸ ਨੂੰ ਦਾਤ ਬਖਸ਼ੀ, ਭਾਗ ਲਾਏ। ਭਾਈ ਗੁਰਦਾਸ ਸਾਹਿਬ ਦੀ ਬਾਣੀ, ਦਾਣਾ ਹੋਏ ਅਨਾਰ ਦਾ, ਹੋਏ ਧੂੜ ਧੂੜੀ ਵਿੱਚ ਟੱਸੇ, ਫਿਰ ਹੋਏ ਬਿਰਖ ਹਰਿਆਵਲਾ, ਹਰਿਆਵਲਾ ਬਿਰਖ ਬਣ ਗਿਆ, ਲਾਲ ਗੁਲਾਲਾ ਫੁੱਲ ਵਿਗਸੇ, ਇੱਕ ਬਿਰਖ ਸਹਿਸ ਫਲ, ਫੁੱਲ ਫਲ ਦੇ ਮਨ ਅੰਦਰ ਵਸੇ, ਇੱਕ ਦੂ ਦਾਣੇ ਲੱਖ ਹੋਏ, ਇੱਕ ਦੂ ਦਾਣੇ ਲੱਖ ਹੋਏ, ਫੁੱਲ ਫਲ ਇੱਕ ਦੂ ਇੱਕ ਸਰਸੇ, ਜਿਉਂ ਜਿਉਂ ਲਈਣ ਤੋੜ ਫਲ, ਤਿਉਂ ਤਿਉਂ ਫਿਰ ਫਿਰ ਫਲੀਏ ਹੱਸੇ, ਨਿਵ ਚੱਲਣ ਗੁਰੂ ਮਾਰਗ ਦੱਸੇ, ਨਿਵ ਚੱਲਣ ਗੁਰੂ ਮਾਰਗ ਦੱਸੇ। ਹੋਏ ਵੜੇਵਾਂ ਜੱਗ ਵਿੱਚ, ਵੜੇਵੇਂ ਦਾ ਬੀਜ ਉਸ ਦਾ ਪ੍ਰਮਾਣ ਦਿੰਦੇ ਹੋਏ ਭਾਈ ਗੁਰਦਾਸ ਕਹਿੰਦੇ, ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ। ਵੜੇਵੇਂ ਦੇ ਬੀਜ ਨੇ ਆਪਣਾ ਤਨ ਮਿੱਟੀ ਚ ਰੋਲਿਆ, ਕੀ ਹੋਇਆ, ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ, ਬੂਟੀ ਹੋ ਕਪਾਹ ਦੀ, ਕਪਾਹ ਦੀ ਬੂਟੀ ਬਣ ਗਿਆ, ਟਿੰਡੇ ਹੱਸ ਹੱਸ ਆਪ ਖਿਲਾਇਆ। ਇੱਥੇ ਹੀ ਬਸ ਨਹੀਂ, ਅੱਗੇ ਇਮਤਿਹਾਨ ਹੋਰ ਪੈ ਗਿਆ। ਦੋ ਮਿਲ ਵੇਲਣ ਵੇਲਿਆ, ਵੇਲਣੇ ਵਿੱਚ ਵੀ ਵੇਲਿਆ ਗਿਆ ਵੜੇਵਾਂ, ਦੋ ਮਿਲ ਵੇਲਣ ਵੇਲਿਆ, ਲੂੰ ਲੂੰ ਕਰ ਤੁੰਬ ਤੰਬਾਇਆ, ਤਿੰਜਨ ਪਿੰਜ ਉਡਾਇਆ, ਤਿੰਜਨ ਪਿੰਜ ਉਡਾਇਆ, ਕਰ ਕਰ ਗੋੜੀ ਸੂਤ ਕਟਾਇਆ, ਤਨ ਤਨ ਖੁੰਭ ਚੜਾਏ, ਦੇ ਦੇ ਦੁੱਖ ਧਵਾਏ ਰੰਗਾਇਆ, ਫਿਰ ਕੈਂਚੀ ਕੱਟਣ ਕੱਟਿਆ, ਫਿਰ ਸੂਈ ਧਾਗੇ ਜੋੜ ਸਵਾਇਆ, ਲੱਜਣ ਕੱਜਣ ਹੋਏ ਤਜਾਇਆ। ਇਹ ਰੁਮਾਲ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਭਾਏਮਾਨ ਹੋ ਗਏ। ਦੇਖੋ ਕਿੱਡਾ ਵੱਡਾ ਭਾਗ ਗੁਰਸਿੱਖ ਦੇ ਸੀਸ ਤੇ ਦਸਤਾਰ ਬਣ ਕੇ ਸੱਜ ਗਿਆ। ਕਿਉਂ? ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਆਪਣੇ ਆਪ ਨੂੰ ਸਾਧ ਸਿੰਘ ਜੀ ਇੰਨੇ ਨਿਮਰਤਾ ਵਿੱਚ ਲੈ ਗਏ। ਕਹਿੰਦੇ

ਕਾਲੀ ਕਰ ਬੰਦ ਖਲਾ ਕਰੇ ਬੇਨਤੀ ਧਰਮ ਰਾਏ ਹੋ ਸੇਵਕ ਠਾਕਰ ਗਹਿਣੇ ਦਰਬਾਰ ਸਿੰਘ ਪਾਪ ਨਾ ਪੁੱਛ ਗੁਰਮੁਖ ਨਾ ਅਤੁਲ।

0: धर्म जित भेटे साधु के चरण।
1: भगवान राम
0: पेरनी भी चुगी विच पहुंचे भगवान जिना रहा तू आयो ना रहा तू मैं सदके जाऊं कुछ आदास छाया पीलनी ने त्रेता युग दे मालिक भगवान रामचंद्र जी बैठ गए। महाराज मैं गरीबनी ते बख्शिश कीती है ना नहीं पीरनी तेरे प्यार तेरी जी पीरनी भुख लगी है आखो श्रीवाल पीरनी डाढ़ी भुख लगी कुछ खिला रब नू बड़ी भुख लगी बाबा जी कलेरां वाले बाबा जी बाबा नंद सिंह जी महाराज प्राप्ति वाले महापुरुष नाम जप के नाम दी प्राप्ति नाम जपना होर चीज है नाम दी प्राप्ति हो जेड़े परमार्थ दे राह ते तुरे नु भाई उन्हां दे भी चरण चुमी है तुरे तां हन जेड़ा तुरिया है ओही पहुंचण दी आस रख सकदा है कदे ना कदे सी ते जेड़ा परमार्थ दे राह ते तुरिया ही नहीं है वो पहुंच किवें सकदा है गली बाती तो पहुंचिया नहीं जांदा। भाई गुरदास जी ने लिखे है पूछ तो है पधक से मार्ग ना धरे पग प्रीतम के देश कैसे बातन से जाइए ਗੱਲਾਂ ਨਾਲ ਅੱਜ ਕੱਲ ਦੀ ਦੁਨੀਆ ਗੱਲਾਂ ਨਾਲ ਗਿਆਨ ਚਾਹੁੰਦੀ ਹੈ ਪਰ ਬਈ ਮਹਾਂਪੁਰਸ਼ਾਂ ਦਾ ਕਥਨ ਹੈ ਗੱਲਾਂ ਨਾਲ ਗਿਆਨ ਨਹੀਂ ਮਿਲਦਾ ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ ਇਹ ਤੋਂ ਬੜੀ ਕਰੜੀ ਮੰਤਲ ਹੈ ਔਖੀ ਘਾਟੀ ਪਰ ਜਿਹੜੇ ਤੁਰ ਪੈਂਦੇ ਹਨ ਤੇ ਕਰਦੇ ਹਨ ਸਾਈਂ ਦੇ ਮਿਲਣ ਦੇ ਕਰਮ ਚੰਗੇ ਫਿਰ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਕਰਮ ਕਰ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸਾਨੂੰ ਭਾਈ ਚੰਗੇ ਕਰਮਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਈ ਕਹਿੰਦੇ ਜੀ ਸੰਤਾਂ ਦੀ ਮਹਾਂਪੁਰਸ਼ਾਂ ਦੀ ਸੰਗਤ ਕੀਤੀਆਂ ਕੀ ਮਿਲਦਾ ਤੇ ਬਾਬਾ ਜੀ ਕਹਿੰਦੇ ਸਨ ਕਿਹੜੀ ਵਸਤੂ ਨਹੀਂ ਮਿਲਦੀ ਆਖੋ ਸ੍ਰੀ ਵਾਹਿਗੁਰੂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਕਿਹੜੀ ਵਸਤੂ ਨਹੀਂ ਮਿਲਦੀ ਚਾਰ ਪਦਾਰਥ ਜੇ ਕੋ ਮੰਗੇ ਫਿਰ ਹਜ਼ੂਰ ਕਹਿੰਦੇ ਸਾਧ ਜਨਾ ਕੀ ਸੇਵਾ ਲਗੀ ਧਰਮ ਅਰਥ ਕਾਮ ਮੋਖ ਫਰੀਦ ਨੂੰ ਵੀ ਪਤਾ ਲੱਗਾ ਸੀ ਕਿ ਕੋਈ ਮਾਤਾ ਹੈ ਉਹ ਦੱਸ ਲੈਂਦੀ ਹੈ ਅੱਜ ਰੱਬ ਤੁੱਠਾ ਹੈ ਅੱਜ ਰੱਬ ਰੁੱਸ ਗਿਆ ਹੈ ਚਲੋ ਮਨਾ ਉਸ ਮਾਤਾ ਕੋਲ ਚਲੀਏ ਮੈਂ ਰੱਬ ਨੂੰ ਮਨਾਉਣ ਵਾਸਤੇ ਰੱਬ ਨੂੰ ਰਿਝਾਉਣ ਵਾਸਤੇ ਕਈ ਕਰਮ ਕੀਤੇ ਹਨ ਪਰ ਅਜੇ ਜ਼ਿਆਰਤ ਨਹੀਂ ਹੋਈ ਕੀ ਉਹ ਸ਼ਿੰਗਾਰ ਮਿਲਣ ਕੇ ਤਾਂ

ਕਿਸੇ ਮਾਇਆ ਧਾਰੀ ਦੇ ਦਰਸ਼ਨ ਕਰੋ ਨਾ, ਉਹਦੀ ਅਮੀਰਤ ਦਾ ਅਸਰ ਪੈਂਦਾ ਮਨ, ਚੰਗੀ ਕਾਰ, ਸੂਟ ਚੰਗਾ ਪਾਇਆ ਹੈ, ਥੱਦੇ ਵਿੱਚ ਚੰਗੀ ਅੰਗੂਠੀ ਪਾਈ ਹੈ ਹੀਰੇ ਵਾਰੀ, ਫਿਰ ਉਹਦੀ ਅਮੀਰਤ ਦਾ ਅਸਰ ਪੈਂਦਾ। ਪਰ ਇਹ ਅਮੀਰਤ, ਇਹ ਝੂਠੀ ਅਮੀਰਤ, ਇਹ ਸਦਾ ਰਹਿਣ ਵਾਲੀ ਨਹੀਂ। ਦੁਨਿਆਵੀ ਧਨ ਇਹ ਅਸਰ ਰਹਿਣ ਵਾਲਾ ਨਹੀਂ। ਹਜ਼ੂਰ ਕਹਿੰਦਾ ਕਾਚਾ ਧਨ ਸੰਚੇ ਮੂਰਖ ਗਵਾਰ, ਜਿਸਨੇ ਇਸ ਧਨ ਨੂੰ ਸਭ ਕੁਝ ਸਮਝ, ਇਸ ਧਨ ਦਾ ਖੰਡਨ ਨਹੀਂ ਹੈ, ਇਹ ਨਾ ਕੋਈ ਸਮਝੇ। ਪਰ ਪਿਆਰੀ ਸਾਧ ਸੰਗਤ, ਨਿਰਵਾਹ ਮਾਤਰ ਬਾਬਾ ਜੀ ਕਹਿੰਦੇ ਸਨ ਇਸ ਦੀ ਵੀ ਲੋੜ ਹੈ, ਪਰ ਅਸਲੀਅਤ ਵਿੱਚ ਤਾਂ ਸੱਚੇ ਧਨ ਦੀ ਲੋੜ ਹੈ। ਇਸ ਧਨ ਨੂੰ ਪਾਣੀ ਡੋਬ ਦਿੰਦਾ, ਅੱਗ ਸਾੜ ਦਿੰਦੀ ਹੈ, ਚੋਰ ਚੁੱਕ ਲੈ ਜਾਂਦਾ। ਪਰ ਜਿਹਦੇ ਕੋਲ ਸੱਚਾ ਧਨ ਹੈ, ਇਸ ਧਨ ਕੋ ਤਸਕਰ ਜੋਏ ਨਾ ਸਾ ਕੇ, ਨਾ ਉਹ ਚੱਕਾ ਲੈ ਜਾਏ, ਇਹਨੂੰ ਕੋਈ ਚੁੱਕ ਨਹੀਂ ਸਕਦਾ। ਅਗਨ ਨਾ ਦਹੇ ਪਵਨ ਨਹੀਂ ਮਗਨੇ, ਤਸਕਰ ਨੇੜ ਨਾ ਆਵੇ, ਰਾਮ ਨਾਮ ਧਨ ਕਰ ਸੰਚੌਨੀ, ਸੋ ਧਨ ਕਤੋਂ ਨਾ ਜਾਵੇ, ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ। ਕਬੀਰ ਜੀ ਕਹਿੰਦੇ ਨੇ ਇਹ ਹੈ ਸਾਰ ਧਨ ਕਹੀਏ, ਜਿਹਨਾਂ ਕੋਲ ਇਹ ਧਨ ਹੈ ਨਾ, ਉਹਨਾਂ ਦੇ ਦਰਸ਼ਨ ਕੀਤੀਆਂ ਵੀ ਅਸਰ ਪੈਂਦਾ। ਕਿਹੜੀ ਚੀਜ਼ ਦਾ? ਇਹ ਸੱਚਾ ਧਨ ਹੈ, ਨਾਮ ਰੂਪੀ ਉਹਨਾਂ ਨੇ ਜਪਿਆ, ਮਹਾਂਪੁਰਸ਼ਾਂ ਨੇ ਹਿਰਦੇ ਤੇ ਬਿਠਾਇਆ ਨਾਮੀ ਨੂੰ, ਜਿਸ ਵੇਲੇ ਉਹਨਾਂ ਦੇ ਦਰਸ਼ਨ ਕਰਦੇ ਆ ਚੇਤੇ ਆਉਂਦਾ ਸਤਨਾਮ, ਆਵੇ ਸਾਹਿਬ ਚਿੱਤ, ਚਿੱਤ ਆਉਂਦਾ। ਕਿਸ ਤਰ੍ਹਾਂ ਚਿੱਤ ਆਉਂਦਾ ਇਹ? ਹਜ਼ੂਰ ਕਹਿੰਦੇ ਆਵੇ ਸਾਹਿਬ ਚਿੱਤ, ਤੇਰੀਆਂ ਭਗਤਾਂ ਡਿੱਠਿਆ, ਤੇਰੀਆਂ ਭਗਤਾਂ ਡਿੱਠਿਆ। ਫਰੀਦ ਪਹਿਲਾ ਲਾਵੇ, ਦੂਜਾ ਲਾ ਮਹਾਂਪੁਰਸ਼ਾਂ ਦੇ ਬਚਨ ਸੁਣ ਲੈ, ਕਮਾਈ ਵਾਲੇ ਬਚਨ, ਪਰਮੇਸ਼ਰ ਪ੍ਰੇਰਣ ਬਚਨ। ਬਾਬਾ ਜੀ ਕਹਿੰਦੇ ਸਨ ਜਿਹੜੇ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਉਹ ਪਰਮੇਸ਼ਰ ਪ੍ਰੇਰਣ ਹੁੰਦੇ ਆ। ਜਿਉਂ ਜਿਉਂ ਵਰਤੋਂ ਸੁਣੀਏ ਮਨ ਪਰਮੇਸ਼ਰ ਨਾਲ ਜੁੜਦਾ ਜਾਂਦਾ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕੁਮਾਵਤ ਹੋਤ ਉਧਾਰ, ਆਪ ਤਰੇ ਲੋਕੈ ਨਿਸਦਾ। ਇਹ ਦੂਜਾ ਲਾਭ ਹੈ। ਤੇ ਤੀਜਾ ਲਾਭ ਫਰੀਦ ਇਹ ਹੈ ਕਿ ਫਿਰ ਹੱਥੀ ਮਹਾਂਪੁਰਸ਼ਾਂ ਦੀ ਸੇਵਾ ਕਰ ਲਈ। ਆਖੋ ਸਿੰਘ ਕਬੀਰ ਸੇਵਾ ਕੋ ਦੋ ਭਲੇ, ਕਬੀਰ ਜੀ ਨੇ ਨਿਰਣਾ ਕਰ ਦਿੱਤਾ ਜੇ ਸੇਵਾ ਕਰਨੀ ਹੈ ਨਾ ਤਾਂ ਦੋ ਦੀ। ਮਹਾਰਾਜ ਕਿਹਨਾਂ ਕਿਹਨਾਂ ਦੀ? ਤਾਂ ਕਬੀਰ ਜੀ ਲਿਖਦੇ ਨੇ ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ। ਤਾਂ ਕਿਸੇ ਨੇ ਕਿਹਾ ਮਹਾਰਾਜ ਭਗਤ ਜੀ ਰਾਮ ਦੀ ਸੇਵਾ ਤਾਂ ਕਰੀਏ, ਕਿਉਂਕਿ ਰਾਮ ਨਾਲ ਮਿਲਣਾ ਹੈ, ਉਸ ਤੋਂ ਵਿਛੜੇ ਆਪਣੇ ਕੀਤੇ ਕਰਮਾਂ ਅਨੁਸਾਰ ਉਹਨੂੰ ਮਿਲਣਾ ਹੈ, ਉਹਦੀ ਤੋਂ ਸੇਵਾ ਕਰੀਏ। ਪਰ ਸੰਤਾਂ ਦੀ ਸੇਵਾ ਕਿਉਂ ਕਰੀਏ? ਕਬੀਰ ਜੀ ਕਹਿੰਦੇ ਇਸ ਵਾਸਤੇ ਕਰਨੀ ਹੈ ਸੰਤਾਂ ਦੀ ਸੇਵਾ ਕਿ ਉਸ ਰਾਮ ਦੀ ਪ੍ਰਾਪਤੀ ਵਾਸਤੇ, ਉਸ ਸਾਈ ਦੀ ਪ੍ਰਾਪਤੀ ਵਾਸਤੇ ਜਪਣਾ ਪਏਗਾ ਸਤਨਾਮ ਸ੍ਰੀ ਵਾਹਿ। ਤੇ ਉਹ ਨਾਮ ਸਾਨੂੰ ਕੌਣ ਜਪਾਣਗੇ? ਕਿਉਂਕਿ ਨਾਮ ਇੱਕ ਨਾਮੀ ਦੇ ਮਿਲਣ ਦਾ ਸਾਧਨ ਹੈ, ਹੋਰ ਕੋਈ ਸਾਧਨ। ਕਹੋ ਨਾਨਕ ਇਹ ਤੱਤ ਵਿਚਾਰਾ ਬਿਨ ਹਰ ਭਜਨ। ਇੱਕ ਵਾਰੀ ਬਾਬਾ ਜੀ ਇੱਥੇ ਨਾਨਕ ਸਰ ਦੀਵਾਨ ਲੱਗਾ ਸੀ ਸ਼ਾਮਾਂ ਦਾ, ਤੋ ਰਾਗੀ ਸਿੰਘਾਂ ਨੇ ਧਾਰਨਾ ਪੜ੍ਹੀ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਭਾਈ ਸੰਤਾ ਸਿੰਘ ਜੀ ਰਾਗੀ ਹੁੰਦੇ ਸਨ ਵੱਡਿਆਂ ਬਾਬਿਆਂ ਵੇਲੇ, ਬਾਬਾ ਜੀ ਬਿਰਾਗਨ ਲਗਾ ਕੇ ਬੈਠੇ ਸਨ, ਬਿਰਾਗਨ ਰੱਖ ਦਿੱਤੀ, ਕਹਿਣ ਲੱਗੇ ਰਾਗਾ ਸਿੰਘ ਕੀ ਪੜਿਆ ਜੀ? ਬਾਬਾ ਜੀ ਬਿਨ ਹਰ ਭਜਨ ਨੇ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਬਾਬਾ ਜੀ ਕਹਿਣ ਲੱਗੇ ਦੇਖ ਲੈ, ਆਖੋ ਸ੍ਰੀ ਵਾਹਿਗੁਰੂ, ਅਜੇ ਦੇਖਣ ਦੀ ਗੁੰਜਾਇਸ਼ ਹੈ, ਅਜੇ ਸੋਚਣ ਦੀ ਗੁੰਜਾਇਸ਼ ਹੈ? ਨਹੀਂ ਬਾਈ, ਉਹ ਤਾਂ ਸੋਚ ਵਿਚਾਰ ਸਭ ਕੁਝ ਸਾਡੇ ਬਾਪੂ ਨੇ ਕਰ ਦਿੱਤੀ ਹੈ, ਹੁਣ ਸਾਨੂੰ ਸੋਚਣ ਦੀ ਲੋੜ ਨਹੀਂ, ਸਾਨੂੰ ਵਿਚਾਰ ਕਰਨ ਦੀ। ਬਾਬਾ ਜੀ ਕਹਿਣ ਲੱਗੇ ਜਿਤਨਾ ਸਮਾਂ ਵਿਚਾਰ ਕਰਾਂਗੇ ਉਹ ਸਮਾਂ ਜਾਇਆ ਜਾਏਗਾ, ਕਿਉਂਕਿ ਮਾਲਕ ਨੇ ਪਹਿਲਾਂ ਹੀ ਵਿਚਾਰ ਕਰ ਦਿੱਤੀ ਆ। ਕਿਹੜੀ? ਕਹੋ ਨਾਨਕ ਇਹ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ, ਹੁਣ ਅਸੀਂ ਕਿਉਂ ਵਿਚਾਰ ਕਰੀਏ? ਤਾਂ ਬਾਬਾ ਜੀ ਕਹਿਣ ਲੱਗੇ ਪੜ੍ਹੋ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖਿਆ ਵਿਚਾਰ ਕਰਕੇ। ਪਹਿਲਾਂ ਹੀ ਵਿਚਾਰ ਹੋਇਆ ਪਿਆ, ਪਦਾਰਥ ਤੋਂ ਪਹਿਲਾਂ ਹੀ ਵਿਚਾਰ ਹੋਇਆ ਪਿਆ, ਹੁਣ ਕੀ ਵਿਚਾਰ ਕਰ। ਪਿਆਰੀ ਸਾਧ ਸੰਗਤ, ਇਹ ਜੁਗਤੀਆਂ ਮਹਾਂਪੁਰਸ਼ਾਂ ਤੋਂ ਮਿਲਦੀਆਂ, ਜੁਗਤੀ ਨਾਲ ਹੀ ਸਾਰਾ ਕੰਮ ਚੱਲਦਾ ਹੈ, ਹਰ ਇੱਕ ਚੀਜ਼ ਦੀ ਜੁਗਤੀ ਹੈ, ਨਾਮ ਜਪਣ ਦੀ ਵੀ ਜੁਗਤੀ, ਤਾਂ ਹੀ ਤਾਂ ਸੰਗਤ ਕਰਦੀ ਹੈ, ਮਿਲ ਜਾਣ ਦਰਸ਼ਨ ਕਰਕੇ ਮੰਥਰ

ਇਹ ਕੋਈ ਯੁਗਤੀ ਮਿਲ ਜਾਏਗੀ। ਮਹਾਂਪੁਰਸ਼ਾਂ ਕੋਲ ਪਰਮਾਰ ਦੀਆਂ ਪੂੰਜੀਆਂ ਹਨ, ਪਰ ਉਸ ਮਹਾਂਪੁਰਸ਼ ਕੋਲ ਹੁੰਦੀਆਂ ਹਨ ਜਿਹੜਾ ਪ੍ਰਵਾਨ ਹੋ ਗਿਆ, ਜਿਹੜਾ ਪ੍ਰਵਾਨ ਹੋ ਗਿਆ। ਬਾਪੂ ਕਿਹੜੇ ਬੱਚੇ ਨੂੰ ਕੁੰਜੀਆਂ ਦਿੰਦਾ? ਨਲਾਇਕ ਨੂੰ ਨਹੀਂ ਦਿੰਦਾ। ਨਲਾਇਕ ਕੌਣ ਹੈ ਜਿਹਨੇ ਬਾਪੂ ਦਾ ਹੁਕਮ ਨਹੀਂ ਮੰਨਿਆ? ਇਹ ਉਹ ਵੀ ਪੁੱਤਰ। ਤਾਂ ਜਿਹੜਾ ਲਾਇਕ ਹੈ ਨਾ, ਉਹਨੂੰ ਖਜ਼ਾਨੇ ਦੀਆਂ ਚਾਬੀਆਂ ਦਿੰਦਾ। ਪਤਾ ਹੈ ਵੀ ਇਹ ਫਜ਼ੂਲ ਖਰਚੀ ਨਹੀਂ ਕਰਦਾ, ਮੇਰਾ ਧਨ ਬਰਬਾਦ ਨਹੀਂ ਕਰੇਗਾ, ਸਾਂਭ ਕੇ ਰੱਖੇਗਾ, ਉਲਟਾ ਵਾਅਦਾ ਕਰਦੇ। ਤੇ ਜਿਹੜਾ ਪਰਮਾਰਥ ਦਾ ਧਨ ਮੇਰੇ ਧਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਗੁਰਮਤ ਹੈ, ਜੋ ਦੁਨੀਆਂ ਨੂੰ ਵੰਡਿਆ ਮੇਰੇ ਗੁਰੂ ਨਾਨਕ ਨੇ, ਤਾਂ ਇਹਦੀਆਂ ਕੁੰਜੀਆਂ ਮਹਾਂਪੁਰਸ਼ਾਂ ਕੋਲ ਹਨ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਗੁਰਮਤ ਦੀ ਪੂੰਜੀ ਕੀ ਹੈ? ਗੁਰਬਾਣੀ। ਗੁਰਬਾਣੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਜਿਸ ਦੀ ਹਜ਼ੂਰੀ ਚ ਬੈਠੇ ਹੋ, ਜਿਸ ਬਾਣੀ ਦਾ ਅੰਮ੍ਰਿਤ ਪੀ ਰਹੇ ਹੋ, ਜਿਸ ਬਾਣੀ ਨਾਲ ਜੁੜ ਕੇ ਭਾਈ ਬਾਣੀ ਵਾਲੇ ਦੇ ਦਰਸ਼ਨ ਹੁੰਦੇ ਹਨ, ਇੱਕ ਵਾਰੀ ਮੱਥਾ ਟੇਕੋ ਸ੍ਰੀ ਗ੍ਰੰਥ ਸਾਹਿਬ ਦੇ ਕੇ। ਗੁਰਮਤ ਅਨਹਦ ਬਾਣੀ ਪੂੰਜੀ, ਸਾਡੀ ਪੂੰਜੀ ਬਾਣੀ ਹੈ, ਸਾਡਾ ਜੀਵਨ ਹੀ ਬਾਣੀ ਹੈ। ਸਿੱਖ ਜਿਹੜਾ ਬਾਣੀ ਤੂੰ ਵਿਛੜ ਗਿਆ, ਉਹ ਗੁਰੂ ਤੂੰ ਵਿਛੜ ਗਿਆ। ਜਿਹੜਾ ਗੁਰੂ ਤੂੰ ਵਿਛੜ ਗਿਆ ਭਾਈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ, ਫਿਰ ਲੱਗਣ ਜਨਮ ਵੀ, ਜਨਮਾਂ ਦੇ ਵੀ ਯੋਗ ਪੈ ਜਾਂਦੇ ਜਨਮ। ਤਾਂ ਕਬੀਰ ਜੀ ਕਹਿਣ ਲੱਗੇ, ਇਸ ਵਾਸਤੇ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਹੈ, ਕਿਉਂਕਿ ਨਾਮ ਦੇ ਸਦਕੇ ਨਾਮੀ ਮਿਲੇਗਾ। ਤੇ ਜਿਹੜੇ ਮਹਾਂਪੁਰਸ਼ ਨਾ, ਕਵੀ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕਾ, ਪਰ ਉਹ ਐਵੇਂ ਮੁਕਤੀ ਨਹੀਂ ਦਿੰਦਾ, ਤਾਂ ਦਿੰਦਾ ਹੈ ਜਿਸਦਾ ਨਾਮ ਜਪੀਏ। ਤੇ ਨਾਮ ਕੌਣ ਜਪਾਣਗੇ? ਰਾਮ ਜੋ ਦਾਤਾ ਮੁਕਤ ਕਾ, ਸੰਤ ਜਪਾਵੇ ਨਾਮ। ਬਾਬਾ ਜੀ ਬਚਨ ਕਰਦੇ ਸਨ, ਰੱਬ ਬੇਸ਼ੱਕ ਰੁੱਸ ਜਾਵੇ, ਪ੍ਰਵਾਨ ਕਰ, ਰੱਬ ਬੇਸ਼ੱਕ ਰੁੱਸ ਜਾਵੇ ਤਾਂ ਰੁੱਸ ਜਾਵੇ, ਪਰ ਰੱਬ ਦੇ ਪਿਆਰੇ ਨਾ ਰੁੱਸ। ਜੇ ਰੱਬ ਦੇ ਪਿਆਰੇ ਨਾਲ ਬਣਾਈਏ ਤਾਂ ਰੱਬ ਹੀ ਰੀਝ ਪਵੇਗਾ। ਫਰੀਦ ਇਹ ਤੀਜਾ ਫਲ ਹੈ, ਦਰਸ਼ਨ ਕੀਤੇ ਮਨ ਠਰਿਆ, ਬਚਨ ਸੁਣੇ ਮਨ ਦੀ ਮੈਲ ਉਤਰੀ, ਤੇ ਹੱਥੀ ਸੇਵਾ ਕੀਤੀ ਉਹ ਸਰੀਰ ਵੀ ਸਫਲ ਹੋ ਗਿਆ। ਤੇ ਮਾਂ ਰੱਬ ਰੁੱਸ ਵੀ ਜਾਂਦਾ ਹੈ, ਹਾਂ ਪੁੱਤਰ ਰੁੱਸ ਜਾਂਦਾ ਹੈ। ਕਿਸ ਤਰ੍ਹਾਂ? ਤਾਂ ਇਸ ਮਾਈ ਨੇ ਕਿਹਾ, ਜਿਸ ਦਿਨ ਕਿਸੇ ਜੀਵਨ ਵਾਲੇ ਦੇ ਦਰਸ਼ਨ ਹੋ ਜਾਣ ਉਸ ਦਿਨ ਸਮਝੀਏ ਅੱਜ ਰੱਬ ਟੁੱਟਾ ਹੈ, ਤੇ ਜਿਸ ਦਿਨ ਕਿਸੇ ਸਾਧਤ ਪੁਰਸ਼ ਦੇ ਦਰਸ਼ਨ ਹੋ ਜਾਣ ਸਮਝ ਲਓ ਅੱਜ ਰੱਬ ਰੁੱਸ ਗਿਆ। ਆਖੋ ਸ੍ਰੀ ਵਾਹਿਗੁਰੂ। ਸਾਕਤ ਪੁਰਸ਼ ਉਹ ਕੌਣ ਹੈ ਜੋ ਰੱਬ ਤੋਂ ਟੁੱਟਾ ਹੋਇਆ? ਨਿਗੁਰਾ ਪੁਰਸ਼। ਨਿਗੁਰਾ ਪੁਰਸ਼ ਜਿੱਥੇ ਬਹਿ ਜਾਂਦਾ ਧਰਤੀ ਸੜ ਜਾਂਦੀ, ਧਰਤੀ। ਉਹ ਸਾਕਤ ਪੁਰਸ਼ ਆਪ ਸੱਚ ਨਾਲ ਨਹੀਂ ਜੁੜਦਾ, ਜਿਹੜੇ ਜੁੜਦੇ ਉਹਨਾਂ ਦੀ ਨਿੰਦਾ ਕਰਦਾ। ਉਹ ਸਾਕਤ ਹੈ ਜਿਹੜਾ ਗੁਰੂ ਨੂੰ ਛੱਡ ਕੇ ਆਪ ਕੁਝ ਬਣ ਪੈਂਦਾ ਹੈ। ਉਹ ਸਾਕਤ ਆਪ ਕਿਉਂ ਬਣੀ? ਮੈਨੂੰ ਯਾਦ ਆਇਆ ਹੈ, ਜ਼ਿਲ੍ਹਾ ਲਾਹੌਰ ਪੱਤੋ ਕੀ ਤਹਿਸੀਲ, ਜੰਗਲ ਵਿੱਚ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਝਲਾਰ ਪਿੰਡ ਸੀ ਨਾਲ। ਮਾਝੇ ਦੀਆਂ ਸੰਗਤਾਂ ਨੇ ਬੇਨਤੀ ਕੀਤੀ, ਬਾਬਾ ਜੀ ਇੱਥੇ ਵੀ ਗੁਰੂ ਨਾਨਕ ਦੇ ਨਾਮ ਦਾ ਚੱਟਾ ਦਿਓ। ਸਤ ਬਚਨ ਕੀਰਤਨ ਸ਼ੁਰੂ ਹੋਇਆ, ਬੜੀਆਂ ਸੰਗਤਾਂ ਦੂਰੋਂ ਦੂਰੋਂ ਜੰਗਲ ਵਿੱਚ ਮੰਗਣ ਲੱਗ ਜਾਂਦੇ ਸਨ, ਜਿੱਥੇ ਜਾਂਦੇ ਸਨ ਬਾਬਾ। ਪੂਰਨਮਾਸ਼ੀ ਆ ਗਈ, ਪੂਰਨਮਾਸ਼ੀ ਦਾ ਖਾਸ ਸਮਾਗਮ ਹੁੰਦਾ, ਸੰਗਤ ਬੇਨਤ ਆਈ। ਸੰਗੀਆਂ ਨੇ ਕਿਹਾ, ਬਾਬਾ ਜੀ ਸਾਰਿਆਂ ਦਾ ਇਹ ਵਿਚਾਰ ਹੈ ਕਿ ਆਪ ਉੱਚੀ ਥਾਂ ਤੇ ਬੈਠੋ। ਆਖੋ ਸ੍ਰੀ ਵਾਹਿਗੁਰੂ। ਉੱਚੀ ਥਾਂ ਤੱਕੋ ਪਿਆਰੀ ਸਾਧ ਸੰਗਤ, ਇਹ ਪ੍ਰਾਪਤੀ ਦੇ ਸਾਧਨ ਹਨ, ਪ੍ਰਾਪਤੀ ਦਾ ਨਮੂਨਾ। ਆਪ ਉੱਚੀ ਥਾਂ ਤੇ ਬੈਠੋ ਤਾਂ ਜੋ ਸਾਰੀ ਸੰਗਤ ਨੂੰ ਦਰਸ਼ਨ ਹੋ ਜਾਣ। ਤੇ ਬਾਬਾ ਜੀ ਧਰਤੀ ਪੁੱਟ ਕੇ ਨੀਵੇਂ ਬਹਿੰਦੇ, ਧਰਤੀ ਨੂੰ ਪੁੱਟ ਲੈਣਾ, ਨੀਵਾਂ ਬਹਿਣਾ, ਤੇ ਕਹਿਣਾ ਭਾਈ ਨੀਵੇਂ ਬੈਠਾਂਗੇ, ਗੁਰੂ ਨਾਨਕ ਦੀਆਂ ਸੰਗਤਾਂ ਆਉਣਗੀਆਂ, ਕੋਈ ਬਖਸ਼ੀ ਰੂਹ ਆ ਜਾਏਗੀ, ਉਹਦੇ ਚਰਨਾਂ ਦੀ ਧੂੜੀ ਪਵਨ ਦੇਵਤਾ ਉਡਾ ਕੇ ਸਾਡੇ ਉੱਤੇ ਸਿੱਟ ਦੇਵੇਗਾ, ਸਾਡਾ ਵੀ ਉਧਾਰ ਹੋ ਜਾਏਗਾ। ਇਤਨੀ ਨਿਮਰਤਾ, ਆਪ ਇੱਕ ਦੇਖੋ, ਇਤਨੀ ਨਿਮਰਤਾ। ਸੰਗਤਾਂ ਨੇ ਜਿਸ ਵੇਲੇ ਬੇਨਤੀ ਕੀਤੀ, ਬਾਬਾ ਜੀ ਕਹਿਣ ਲੱਗੇ, ਗੁਰਸਿੱਖੋ ਕੀ ਕਿਹਾ ਜੇ ਉੱਚੇ ਬੈਠੀਏ? ਹਾਂ ਬਾਬਾ ਜੀ ਸਾਡੀ ਇੱਛਾ ਹੈ। ਬਾਬਾ ਜੀ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉੱਚੇ ਕੀ ਬਣ ਕੇ ਬਹੀਏ? ਆਖੋ ਸ੍ਰੀ ਸਤਿਗੁਰੂ ਦੀ ਹਜ਼ੂਰੀ ਵਿੱਚ ਉੱਚੇ ਕੀ ਬਣ ਕੇ ਬਹੀਏ? ਅਸੀਂ ਤਾਂ ਗੁਰੂ ਨਾਨਕ ਦੇ ਗੋਲੇ ਹਾਂ, ਝਾੜੂ ਬਰਦਾਰ,
اسی گرو نانک دے کتے اچھے کس طرح دے اے نہیں ہو سکتا. تو پیاری سات سنگت آخرکار سنگت دی بھی بہنتی سی بابا جی کہن لگے پھر باہر پرکاش کرو سری گرو صاحب دا تخت پوش دے اتے کہن لگے سدگرا دی حضوری چ بہ جا گیا تابیا بہ جانا اے تو ہو سکتا ہے گرو گرنتھ صاحب دے سامنے اچے کی بہ جائیے مالک دے سامنے نوکر کی بہ جائے کتنی. گرو پیارے بھائی کرتار سنگھ جی مینوں بچن سنایا ہے مہاپرشاں دا پور ماشی دا بابا جی دی برسی منائی گئی تے مہاپرش کرچو والے بیٹھے ہیں درشن ہو رہے ہیں چت بڑا پرسن ہے کہن لگے انہاں واسطے آسن بچھا دیتا اپنے گھر سنگت بیٹھی سی کیرتن ہو رہا سی کرپا کیتی درشن ہوئے بینتی کیتی مہاراج اوتھے بہنے کہن لگے کرتار سیاں پہلا آسن چوکا کھو سری بھائی چک دے مہاراج بیٹھ جاؤ کہن لگے نہیں مالک دے سامنے کس طرح بہ جائیے گرو نانک دے سامنے کس طرح بہ جائیے بھائی جی سکھ سکھ ہی ہے نا. بابا جی بچن کر دے سن سکھ امیر بن گیا تا بھی سکھ راجا بن گیا تا بھی سکھ سنت بن گیا تا بھی سکھ. بابا جی کہندے سمجھے رب بھی بن جاوے تا بھی سکھ آکو سری ہوئے سکھ سکھ ہی ہے سکھن کی سکھ ہے پیاری ساتھ سنگت سکھن کی سارے پدارتھن تے جیڑا کہندا نا میں سکھ لیا ہے حضور کہندے نا سو اجان کہے میں جانا او اجان ہے سو اجان کہے میں جانا جان نہار نہ چانا رے او اجان. ماں پوچھ کہنے لگے کرتار سیاں اے چک دے آسن سدگر دی حضوری چ بیٹھا. کرتار سیاں کہن لگے اسی ایک کپڑا چک دیتا مہاراج ہون آ جاؤ. کہن لگے نہیں ساڈے من نوں شانتی نہیں آئے گی جے گرو دے ادب وچ بیٹھا گے گرو دی مہر آئے گی. حالانکہ میں پہلی ویری درشن کیرتن سروت سنی سٹیمبر دے اندر جہاز دے وچ ہی سنی سی سروت مہاپرشاں اس ویلے من دے اندر کوئی پیار دی چرناٹ چھڑی سی کیوں نہ چھڑے بھائی جنہاں دے اندر گرو نانک دا پیار ہے تس کی سوئے سنی من ہریا آسن چک دیتا بیٹھ کے جنہیں گرو دا ادب کیتا ہے پیاریو یاد رکھو او دا دنیا ادب کرے گی. جنہیں سدگر پرکھ منایا تینا پوجے سب کچھ انہوں دنیا پوجے گی پر وہ اپنی پوجا نہیں کرا دے. وہ کہندے بھی گرو نال جڑو یہ ہے گرو نانک دے سنتاں دا جیون تیڈا اپنی پوجا کراندا ہے یاد رکھو او گرو نانک دا سنت نہیں آکھو سری بھائی گرو گرو نانک دا سنت سن گرو نانک نال جوڑے گرو نانک مہاپرش. تو پیاری سات سنگت بابا جی کہن لگے کی اچے کس طرح بہ جائیے کی بن کے بہ جائیے سدگر دی تابع بیٹھے. تو پیاری سات سنگت اے پراپتی دے لکھن جی جیون والے مل گئے تا جیون سفل تے فرید جے کوئی منمخ مل گیا ساگت پرش مل گیا رب تو ٹٹا ہویا پھر وہ درشن کیتے اروڑی دے کولو لنگ جاؤ بدبو ملتی ساگت پرش دا جیون ہی ایسا کولو لنگ جاؤ گا بچن ہی ایسا نکلے گا. فرید او دے درشن ہو جان تا سمجھیے اج رب رس گیا پھر کی کریے ارداس کریے دھن گرو نانک سچے پاتشاہ صحیح گرو پیارے مہاپرش مل جنہ ملیا چیتے آوے ستنا رب تٹھے دی اے نشانی سنتا سنگ میں آوے رب رسے دی اے نشانی کوئی ساکت پرش متھے لگ جائے رب تٹھے رب تٹھا ہے. اج پیلوی نو بھگوان رام چند درشن بیر کھا دے ادھر پمپا سر دے رکھی اے بھی اڈیک کر رہے سن کہ بھگوان رام چند جی آئے ہن انہوں نے اپنی کلیاں نو بڑا سوار کے رکھے سی انہوں نے اپنے کرم کانڈ دا بڑا مان سی اچھی کل دا مان. لکشمن نے کیا مہاراج ادھر بھی اڈیک ہے چلو بھائی چلیے پیلی تو بھی ساڈے نال. بھگوان پہنچے اے رکھی منی भगवान दे दर्शन कीते भगवान जी बैठे नाना प्रकार दे पदार्थ लेहंदे आखिरकार
ਰਿਖੀਆਂ ਨੇ ਕਿਹਾ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਇਸ ਯੁੱਗ ਦੇ ਮਾਲਕ ਹੋ, ਅਵਤਾਰ ਹੋ। ਭਗਵਾਨ ਜੀ ਕਹਿਣ ਲੱਗੇ ਭਾਈ ਕੋਈ ਤਕਲੀਫ ਹੈ ਤਾਂ ਦੱਸੋ। ਇਹਨਾਂ ਨੇ ਕਿਹਾ ਹੋਰ ਤਾਂ ਮਹਾਰਾਜ ਸਭ ਠੀਕ ਹੈ, ਪਰ ਇੱਕ ਤਕਲੀਫ ਹੈ। ਕਿਹੜੀ? ਇਹ ਜਿਹੜਾ ਸਾਹਮਣੇ ਸਰੋਵਰ ਹੈ ਨਾ, ਜਿੱਥੋਂ ਇਹ ਪਾਣੀ ਦਾ ਭਰਿਆ ਹੈ, ਪਰ ਮਹਾਰਾਜ ਇਹਦੇ ਚ ਬੜੇ ਕੀੜੇ ਹਨ। ਆਖੋ ਸ੍ਰੀ ਵਾਹਿਗੁਰੂ, ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਹ ਨਿਰਮਲ ਨਹੀਂ ਹੁੰਦਾ। ਪਹਿਲਾਂ ਪਾਣੀ ਜੀਉ ਹੈ, ਬੜੀ ਤੰਗੀ ਹੈ ਪਾਣੀ ਦੀ। ਤਾਂ ਭਗਵਾਨ ਜੀ ਕਹਿਣ ਲੱਗੇ ਕਿਹੜੀ ਵੱਡੀ ਗੱਲ, ਤੁਸੀਂ ਕਰਮ ਕਾਂਡੀ ਹੋ, ਉੱਚੀ ਕੁੱਲ ਵਾਲੇ ਹੋ, ਮੰਤਰਾਂ ਦਾ ਉਚਾਰਨ ਕਰਨ ਵਾਲੇ ਹੋ, ਮੰਤਰ ਪੜ੍ਹ ਕੇ ਤੇ ਪਾਣੀ ਨੂੰ ਨਿਰਮਲ ਕਰ ਲਓ। ਕਹਿਣ ਲੱਗੇ ਮਹਾਰਾਜ ਸਾਰਾ ਸਾਧਨ ਕੀਤਾ, ਸਾਰਾ ਹੁਣ ਤੁਸੀਂ ਕਿਰਪਾ ਕਰੋ। ਹੁਣ ਇੱਕੋ ਇੱਛਾ ਹੈ ਕਿ ਤੁਹਾਡੇ ਚਰਨ ਧੋ ਕੇ ਇਹਦੇ ਵਿੱਚ ਪਾਉਂਦੇ। ਚੰਗਾ ਵੀ ਪਾ ਲਓ, ਭਗਵਾਨ ਰਾਮ ਚੰਦ ਦੇ ਚਰਨ ਧੋ ਕੇ ਸਰੋਵਰ ਦੇ ਵਿੱਚ ਪਾਏ, ਕੀੜੇ ਉਸੇ ਤਰ੍ਹਾਂ ਕੁਰਬਲ ਕੁਰਬਲ। ਮਹਾਰਾਜ ਇੱਕ ਅਜੇ ਵੀ ਪਾਣੀ ਮੈਲਾ ਹੈ। ਭਗਵਾਨ ਰਾਮ ਚੰਦ ਜੀ ਕਹਿਣ ਲੱਗੇ ਫਿਰ ਪੀਰਣੀ ਦੇ ਚਰਨ ਧੋ ਕੇ ਪਾ ਦੇ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਪੀਰਣੀ, ਅਸੀਂ ਤਾਂ ਇਹਨੂੰ ਮੱਥੇ ਨਹੀਂ ਲੈਂਦੇ। ਪਹਿਲਾਂ ਆਉਂਦੀ ਸੀ ਇੱਥੇ ਸਾਡੀ ਝੁੱਗੀਆਂ ਦੇ ਆਸੇ ਪਾਸੇ, ਬਹੁਤ ਪ੍ਰਭਾਰੀ ਕਰ ਦਿੰਦੀ ਸੀ, ਹੁਣ ਉਹ ਵੀ ਇਹਦਾ ਬੰਦ ਕਰ ਦਿੱਤਾ। ਕਰੂਪ ਹੈ ਇਹਦੇ ਵੱਲ ਵੇਖਿਆ, ਸਾਡੇ ਮਨ ਚ ਕਿਰਨਾ ਆ ਜਾਂਦੀ। ਪੀਲਣੀ ਇਹ ਤਾਂ ਨੀਚ ਹੈ, ਚੰਡਾਲ ਨੀ, ਅਸੀਂ ਤਾਂ ਇਹਨੂੰ ਮੱਥੇ ਨਹੀਂ ਲੈਂਦੇ। ਭਗਵਾਨ ਰਾਮ ਚੰਦ ਜੀ ਕਹਿਣ ਲੱਗੇ ਵੀ ਤੁਹਾਡੀ ਮਰਜ਼ੀ ਹੈ, ਭਾਵੇਂ ਨੀਚ ਹੈ ਕੁਛ ਹੈ, ਬਚਨ ਬਣ ਕੇ ਵੇਖ ਲੋ। ਆਖਿਰਕਾਰ ਪਿਆਰੀ ਸਾਧ ਸੰਗਤ, ਸਾਖੀ ਬੜੀ ਲੰਬੇਰੀ ਹੈ, ਪੀਲਣੀ ਦੇ ਚਰਨ ਧੋਤੇ। ਕਿਸਨੇ ਧੋਤੇ? ਰਿਖੀ। ਭਗਵਾਨ ਜੀ ਕਹਿਣ ਲੱਗੇ ਜੇ ਤੁਹਾਨੂੰ ਧੋਂਦੇ ਹਾਂ ਨਫ਼ਰਤ ਆਉਂਦੀ, ਅਸੀਂ ਆਪ ਧੋ ਦਿੰਦੇ। ਹਰ ਦਰਸ਼ਨ ਸਿਉਂ ਪ੍ਰੀਤ ਹੈ। ਇਹ ਨਾ ਸਮਝਿਆ ਕਰੋ ਵੀ ਮਹਾਂਪੁਰਸ਼ਾਂ ਨਾਲ ਅਸੀਂ ਪਿਆਰ ਕਰਨੇ ਹਾਂ, ਅਸੀਂ ਇਸ ਵਾਸਤੇ ਕਰਨੇ ਹਾਂ ਕਿ ਮਹਾਂਪੁਰਸ਼ਾਂ ਨਾਲ ਗੁਰੂ ਨਾਨਕ ਪਿਆਰ ਕਰਦਾ ਹੈ। ਹਰ ਦਰਸ਼ਨ ਸਿਉਂ ਪ੍ਰੀਤ ਹੈ, ਹਰ ਦਰਸ਼ਨ ਸਿਉਂ ਮਿੱਤ, ਹਰ ਦਰਸ਼ਨ ਕੇ ਵਸ ਹੈ ਜੋ ਜੰਤੀ ਕੇ ਵਸ ਜੰਤ ਹੈ। ਭਗਵਾਨ ਰਾਮ ਚੰਦ ਜੀ ਨੇ ਪੀਲਣੀ ਦੇ ਆਪ ਚਰਨ ਧੋਤੇ। ਮਹਾਰਾਜ ਮੈਂ ਗਰੀਬਣੀ ਹਾਂ ਨਾ, ਪੀਲਣੀ ਤੇਰੇ ਅੰਦਰ ਸੱਚ ਹੈ, ਤੇਰੇ ਅੰਦਰ ਪਿਆਰ ਹੈ। ਭਗਵਾਨ ਰਾਮ ਚੰਦ ਜੀ ਨੇ ਪੀਲਣੀ ਦੇ ਚਰਨ ਧੋ ਕੇ ਜਿਸ ਵੇਲੇ ਉਸ ਸਰੋਵਰ ਦੇ ਅੰਦਰ ਪਾਏ, ਸਾਰਾ ਪਾਣੀ ਅੰਮ੍ਰਿਤ ਬਣ ਗਿਆ। ਆਖੋ ਸ੍ਰੀ ਵਾਹਿਗੁਰੂ। ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੇ। ਲਓ ਬਾਈ ਕਰਮ ਕਾਂਡੀਓ, ਉੱਚੀ ਕੁੱਲਾ ਵਾਲਿਓ, ਤੁਹਾਡੇ ਮੰਤਰਾਂ ਨੇ ਕੁਛ ਨੀ ਕੀਤਾ, ਅਸੀਂ ਵੀ ਚਰਨ ਧੋ ਕੇ ਪਾਏ ਹਨ, ਪਰ ਮੇਰੇ ਭਗਤ ਦੇ ਚਰਨਾਂ ਵਿੱਚ ਇਤਨੀ ਸਤਿ ਹੈ। ਪੀਲਣੀ ਤੂੰ ਧੰਨ ਰਹੋ ਭਾਈ, ਮਹਾਰਾਜ ਤੁਹਾਡੀ ਕਿਰਪਾ, ਤੁਹਾਡੀ ਕਿਰਪਾ, ਤੁਸੀਂ ਕਿਰਪਾ ਕੀਤੀ ਹੈ। ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਚੌਕੁੰਟੀ। ਇਹ ਪਿਆਰ ਦੀ ਖੇਡ, ਪਿਆਰ ਦੀ ਅਵਸਥਾ ਹੈ। ਤੋ ਆਓ ਪਿਆਰੀ ਸਾਧ ਸੰਗਤ, ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ। ਸਾਧੂ ਦੇ ਚਰਨ ਭਾਈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵੜ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ। ਮਹਾਂਪੁਰਸ਼ਾਂ ਦੀ ਪ੍ਰੇਰਣਾ ਅਨੁਸਾਰ ਗੁਰਮੁਖ ਪਿਆਰੇ ਗੁਰੂ ਦਰੋਂ ਵਰਸਾਏ ਹੋਏ ਸਰਦਾਰ ਜਗਜੀਤ ਸਿੰਘ ਜੀ, ਉਹਨਾਂ ਦੇ ਵੱਡੇ ਪ੍ਰਾਤਾ ਜੀ ਸਰਦਾਰ ਤਾਰਾ ਸਿੰਘ ਜੀ, ਹੋਰ ਉਹਨਾਂ ਦੇ ਵੀਰ, ਸਾਰਾ ਗੁਰਮੁਖ ਪਰਿਵਾਰ ਗੁਰੂ ਨੇ ਬਖਸ਼ਿਸ਼ ਕੀਤੀ ਹੈ ਬਾਈ, ਸੰਤ ਸੇਵੀ ਪਰਿਵਾਰ ਹੈ। ਸੰਤ ਦੀ ਸੇਵਾ ਤੇ ਸੰਤ ਦੀ ਸੰਗਤ ਨਾਲ ਮਿਲਿਆ ਕੀ ਹੈ, ਇਹ ਤੁਸੀਂ ਤੱਕ ਲਓ, ਸਭੋ ਕੁਝ ਮਿਲਿਆ। ਹੁਣ ਇੱਥੇ ਕਿਸੇ ਚੀਜ਼ ਦੀ ਕਮੀ ਹੈ? ਕੋਠੀਆਂ ਵੀ ਦਿੱਤੀਆਂ, ਕਾਰੋਬਾਰ ਵੀ ਦਿੱਤਾ ਹੈ, ਤੇ ਨਾਲੇ ਗੁਰੂ ਨਾਨਕ ਨੇ ਆਪਣਾ ਪਿਆਰ ਵੀ ਦਿੱਤਾ ਹੈ। ਜਿੱਥੇ ਪਿਆਰ ਆ ਗਿਆ, ਸੁਹਾਗਣ ਦਾ ਹਾਰ ਸ਼ਿੰਗਾਰ ਸਫਲ ਹੋ ਜਾਂਦਾ ਹੈ ਜੇ ਪਤੀ ਦੀ ਪ੍ਰਸੰਨਤਾ ਹੈ। ਤੇ ਜੇ ਪਤੀ ਨੀ ਰੀਝਿਆ ਤਾਂ ਕਿਤਨੇ ਕਰ ਲਵੇ, ਉਹਨੂੰ ਸੁਹਾਗਣ ਕੋਈ ਨੀ ਕਵੇਗਾ, ਦੁਹਾਗਣ ਕਹਿਣਗੇ। ਦੁਹਾਗਣ ਕਿਆ ਨਿਸ਼ਾਨੀ ਆ? ਕਿਸੇ ਨੇ ਸਵਾਲ ਕੀਤਾ ਮਹਾਰਾਜ, ਦੁਹਾਗਣ ਦੀ ਨਿਸ਼ਾਨੀ ਕੀ ਹੈ? ਹਜ਼ੂਰ ਕਹਿੰਦੇ ਨੇ ਖਸਮੋ ਕੁੱਥੀ ਫਿਰੇ ਨਿਮਾਣੀਆਂ, ਆਪਣੇ ਕੰਤ ਨੂੰ ਨਹੀਂ ਰਿਝਾਇਆ, ਆਪਣੇ ਸਾਈਂ ਦੀ ਪ੍ਰਸੰਨਤਾ ਨਹੀਂ ਲਈ,
پھر چاہے وہ سچے بستر پاندی ہے چاہے ریشمی پاندی ہے چاہے کچھ پاندی ہے. حضور کہندن میلے ویس تنا کامنی, انہاں دے میلے ویس لوکی انگلاں کردے ہیں پتی نال بننی آئی تے کپڑے پائی دی میلے ویس تنا کامنی دکھی رہن ویائے. تو پیاری ساتھ سنگت کتنی بخشش ہے, کتنی مہر ہے, جتھے سب کچھ گرو نانک نے بخشیا کیڈا سونا کیرتن. سردار رجندر سنگھ جی تبلا ہو جا رہے سن, بڑا سونا اچھا ہو جا رہے سن, گرو مہر کرے چڑھدیاں کلاں سدگرو جیون بخشے, کیڑی وڈی گل ہے. سویر دا پلا آیا شام نو کار آ جاوے, پلا کوئی نہیں کہتا گرو بخش. تو پیاری ساتھ سنگت میرا تا گرو دیا نا, بخشش تا گرو دی لینی ہے بھائی, اتنے بھی تھے کہ گرو دے حکم ہی سب کچھ پراپت ہوندا ہے, سونا کیرتن ہویا ہے. تو پیاری ساتھ سنگت اے ماں پرشانی کرپا ہے. تلسی جی نے لکھیا ہے, گسائیں تلسی راج جی نے, ستدارا ار لکشمی پاپی کے بھی ہوئے. اے چیزاں تو پاپی کوڑ بھی آ جاندی ہیں, اتوں وستو کیڑی ہے, ستدارا ار لکشمی پاپی کے بھی ہوئے, سنت سماگم ہری کتھا تلسی درلب دوئے. تو آو پیاری ساتھ سنگت, راجہ جوگیاں نے درشن ہوئے, چت بڑا پرسن ہوا ہے, تے نالے ربی بانی دا کیرتن آپ جی نے سرن کیتا ہے, کیرتن ملیا ساتھ سنگ اور کیرتن گائیے, انک بگنتے سادھو راکھے ہر گن گائے, امرت رسیا کے اوٹ گئی سنتے اندر آیا, سرو سوکھ نا سارے سکھاں دی پراپتی ہوئی. کیرتن جڑے ہو, گرو نال جڑے ہو, نام نال جڑے ہو بھائی, یہ سادھن ہے جو سکو چاہے سدا شرن رام کی لے. تو آؤ ماں پرشاں دے جو بچن ہوندے ہیں وہ کمائی والے ہوندے ہیں, انہاں نوں ہردے چ وسائیے, انہاں پورنیاں تے تریے, وہ پھر کیڑا پورنا دسدے ہیں, وہ گرو نانک نال جوڑدے ہیں, گرو گرنتھ صاحب نال جوڑدے, بانی نال جوڑدے, جپاؤ دے ست نام, جبکہ تے پھر ساڈا جیون سفلا ہوندا ہے. کئی دنوں تو اڈیق سی تارا سنگھ جی کہندے سن بھی آؤ گے ماں پورش, تو چت بڑا پرسن ہویا ہے, بندگی والے دے درشن کیتے ہیں, من پرسنتا آ جاتا ہے, کیونکہ سب تو بڑا خزانہ ہی بندگی ہے, بڑی پونجی ہے جو اج گرو نے مہر کیتی ہے. تو آو پیاری ساتھ سنگت ہوں شبد کی اخیرلی تو پڑھ کے کیرتن کی سماپتی کردا ہاں, تسی سارے جڑے ہو کیرتن دے صدقے گرو نانک نال مہاپرشاں دی کرپا دوارا, تے میرے واسطے ارداس کریا کرو, کیونکہ جڑے دیا ارداساں جوڑ دیندیاں ہن. او کیڑی ارداس ہے, دیو سجن آسی سڑیاں جو ہوئے صاحب سے بخشش ہو جائے, میر ہو جائے ماں پرشان بابا جی بخشش, کیونکہ نیرا کہن ماتری نارما کڑچی دوجیا نہ ورتان دی روے, آپ بھی گھن گئے چھارنی دی طرح جیون نہ بنے, چھج دی طرح بن جائے, چھارنی جڑی ہے وہ تت وستو نو ہیٹھا سر دیندی ہے اصلیت نو, پر جڑا چھج ہے وہ کوڑا ایک پاسے کر دینا, چنگی چیز گرہن کر لینا. تو گرسکھ دا جیون یہ ہو جائے, گناہ کا ہوئے واسلہ کڑ واس, گناہ دیا پنڈا بنیے بھائی, تو تائیوں مل سکتے ہیں گنوان مہاپرشاں دی سنگت کر کے اپنا جیون سفلا کریے. اخیرلی تو پڑھ کے کیرتن دی سماپتی کردا ہاں, پل چک دی شما پیار نال سارے فتح بلاؤ, واہگرو جی کا خالصہ, شری واہگرو جی کی فتح.

ಗಮ ಕದಿ ಕದೆ ಸಾರಿ ಸಾಧ ತೆರ ಅಂತ ನಪಾದ

ਜੀ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਸੁਣੋਗੇ, ਆਪ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ। ਸ਼ਬਦ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿੱਕ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇ।

ਟੁਕਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬੜੋ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ ਸਚ ਰਿਚ ਐਜ਼ ਵਿਦ ਫਾਦਰ ਇਜ਼ ਰਿਚ, ਐਂਡ ਵਟ ਵੀ ਆਸਕ ਫਰੋਮ ਅਵਰ ਗਾਡ ਫਾਦਰ he gave us or he can give, and rag mal counts first line is rajan mein tu raja kahiye pooman mein pooma, sare milke aao isda kirtan pyar kar kahiye।

बस मैं ये सच पाया जिनके हृदय सच बसाया मूर्ख कथा जाने।

ਨਾਨਕ ਮਾਰੇ ਦਰ ਕੋਈ ਨਾ ਲੈਣੀ ਤਾਂਦੇ ਇੱਕ ਮੂੰਹ ਨਾ ਬੁਝਣੇ ਆਪਣਾ ਨੂੰ ਦਾਇਆ ਸੁਣਾਉਂਦੇ ਹੁਣ ਸਾਡੀ ਲੰਮੀ ਜਾ ਤੁਹਾਨੂੰ ਜਾ ਸੁਣਾਉਂਦੇ

ਸੁਖ ਸਾਧ ਸੰਗਤ ਦੀ ਸੇਵਾ ਗੁਰ ਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਬਸ ਅਵਤਾਰ ਨਾ ਸਿੱਖਿਆ ਗੀਤਾ ਗੋਸ਼ਟ ਅਲਖ ਅਪੇਵਾ ਵੇਦ ਨ ਜਾਣੇ ਭੇਦ ਕੇ ਲਿਖ ਪੜ ਸੁਣ ਸੁਣ ਦੇਵੀ ਦੇਵਾ ਸਿੱਧ ਨਾ

ਗੰਭੀਰ ਕਰਨ ਦੀ ਆਰਾਧ ਹੈ। ਵਿਲਕ ਦੀ ਆਤਮਾ ਕਿਰਪਾ ਦੀ ਜਾਚਨਾ ਕਰਦੀ ਹੈ ਤੇ ਆਪੇ ਦੀ ਖੋਜ ਕਰਦੀ ਹੈ। ਇਸ ਲਈ ਇਸੇ ਰਾਗ ਵਿੱਚ ਗੁਰੂ ਸਾਹਿਬਾਨ ਨੇ ਮਨ, ਮਤ, ਬੁੱਧੀ, ਆਤਮਾ, ਮੌਤ, ਮੁਕਤੀ ਆਦਿ ਗੰਭੀਰ ਵਿਸ਼ਿਆਂ ਵਿੱਚ ਗੁਰਬਾਣੀ ਉਚਾਰਨ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਇਸੇ ਹੀ ਰਾਗ ਵਿੱਚ ਹੈ। ਸੁਖਮਨੀ ਸਾਹਿਬ ਅਤੇ ਬਾਵਨ ਅੱਖਰੀ ਜੀਵਨ ਦੇ ਸਾਰੇ ਹੀ ਮਤਾਂ ਦਾ ਤੱਤ ਦਰਸਾਉਂਦੀਆਂ ਹਨ। ਭਗਤ ਕਬੀਰ ਜੀ ਦੀ ਸਭ ਤੋਂ ਵੱਧ ਬਾਣੀ ਇਸੇ ਰਾਗ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ, ਭਾਣੇ ਚੱਲੇ ਸਤਿਗੁਰੂ ਕਹਿ ਐਸਾ ਸਿੰਗਾਰ ਕਰੇ। ਗੌੜੀ ਦੀਆਂ 12 ਵੰਨਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ। ਜੋ ਦੋ ਸ਼ਬਦ ਹੁਣ ਆਪ ਸਰਵਣ ਕਰੋਗੇ ਉਹਨਾਂ ਵਿੱਚ ਗੌੜੀ ਦੇ ਜੋ ਸੁਰ ਲਗਾਏ ਗਏ ਹਨ ਉਹ ਹਨ ਰਿਸ਼ਵ ਅਤੇ ਦੈਵਤ ਕੋਮਲ ਅਤੇ ਬਾਕੀ ਸਾਰੇ ਸ਼ੁੱਧ ਸਵਰ। ਗਾਇਨ ਸਮਾਂ ਰਾਤ ਦਾ ਪ੍ਰਥਮ ਪਹਿਰ। ਪਹਿਲਾ ਸ਼ਬਦ ਸਰਵਣ ਕਰੋ ਭਾਈ ਗੁਰਦੇਵ ਸਿੰਘ ਖਾਲਸਾ ਜੀ ਪਾਸੋਂ। ਸ਼ਬਦ ਦੇ ਬੋਲ ਹਨ, ਗੌੜੀ ਰਾਗ ਸੁਲੱਖਣੀ ਦੇ ਖਸਮੈ ਚਿੱਤ ਕਰੇ। ਦੂਜਾ ਸ਼ਬਦ ਹੈ ਪ੍ਰੋਫੈਸਰ ਹਰਚੰਦ ਸਿੰਘ ਜੀ ਦਾ ਗਾਇਆ ਹੋਇਆ। ਬੋਲ ਹਨ, ਥਿਰ ਘਰ ਬੈਸਹੁ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਪਹਿਲਾ ਸ਼ਬਦ ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ।

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਬਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹਿਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗੀਆ ਜਨ ਨਾਨਕ ਪ੍ਰਿਯੋ ਪ੍ਰੀਤਮ ਥੀਆ।

27 4 ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ 41 ਵਿੱਚ ਇਸ ਤਰ੍ਹਾਂ ਬੰਦਿਸ਼ ਹੈ। ਸੇਧੇ

ਸੌ ਵੇਚੀ ਆਇਆ ਪ੍ਰਾਂਗੀ ਆਨ ਨਾ ਖਾਇਆ ਸਾਧ ਨੂੰ ਆਇਆ ਬੁੱਧ ਖਾਇਆ ਦੂਜਾ ਪਾਇਆ।

0: ਪਿਓ ਵਿੱਚ ਪਤ ਲੈ ਗਿਆ ਤੁਹਾਡੇ ਦਾਲ ਜੇ ਕੋਈ ਤਾਂ ਫਿਰ ਤਿਹੁਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋ ਹੈ
1: ਇਹ ਵਿੱਚ ਖੁਣ ਚੜਾਈ ਹੈ ਸਰਮ ਆਤਮ ਕੋਏ ਨਾਨਕ ਭਗਤੀ ਦੇ ਰੱਬੇ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ ਲੱਭ ਪਾਉ ਦੋ ਰਾਜਾ

0: ਸਰਸਰ ਤੋਂ ਇੱਕ ਸਦਾ ਜੇ ਕੋ ਜਾਣੇ ਭਇਓ ਨਾਨਕ ਤਾਂ ਕਹਦਾ ਸੈ ਸੰਗ ਨਿੰਦੇ ਉਹ ਮਹਲਾ ਦੂਜਾ
1: ਇੱਕ ਸੰਸਰ ਦੇ ਵਾਦੇ ਆਤਮਾ ਆਤਮਾ ਵਾਸਤੇ ਵਿੱਚ ਜੇ ਕੋ ਜਾਣੇ ਭਇਓ।

ਚਲੋ ਠੀਕ ਹੈ, ਮੇਰੇ ਨਾਲ ਤਾਂ ਤੁਹਾਡੀ ਸ਼ੁਰੂ ਤੋਂ ਬਣੀ ਹੀ ਨੇ। ਭਗਵਾਨ ਨੂੰ ਉਲਾਂਭੇ ਦੇ ਰਿਹਾ, ਮੈਂ ਤੇ ਤੁਹਾਨੂੰ ਮਾੜਾ ਹੀ ਲੱਗਣਾ, ਪਰ ਇਹ ਭੀਸ਼ਮ ਪਿਤਾਮਾ, ਇਹ ਕਰਨ ਵਰਗੇ ਇਤਨੇ ਯੋਧੇ,

ਸਾਨੂੰ ਪਿਆਰ ਨਹੀਂ ਦਿਸਦਾ। ਜੇ ਪਿਆਰ ਨਾ ਹੁੰਦਾ ਤੇ ਸਾਰੀ ਰਾਤ ਤੁਹਾਡਾ ਇੰਤਜ਼ਾਰ ਨਾ ਕਰਦੇ। ਭਗਵਾਨ ਆਖਣ ਲੱਗੇ ਹਾਂ ਹੋਵੇਗਾ, ਪਰ ਜੋ ਪਿਆਰ ਬਿਧਰ ਕੋਲ ਸੀ ਨਾ ਤੇਰੇ ਕੋਲ ਨਹੀਂ ਰਾਜਨ।

ਨਬੀ ਦੀ ਬੜੀ ਹਮ ਦੀ ਗੱਲ ਕਹਿੰਦੀ ਨੀ, ਜਿਸੇ ਇਹ ਕਿਸੇ ਦੀ ਠੱਗੀ ਨੂੰ ਜਾਣਨਾ ਚਾਹੋ ਵੀ ਕਿਸ ਤਰ੍ਹਾਂ ਕਰਤੱਵ ਕਰਦਾ ਤੇ ਉਹਦੇ ਮਿੱਤਰ ਬਣ ਜਾ, ਉਹਦੇ ਨਜ਼ਦੀਕ ਚਲੇ ਜਾ, ਪਰ ਉਹਦੇ ਸਾਰੇ ਰਾਜ ਖੁੱਲ ਜਾਂਦੇ ਹਨ ਉਸ ਮਿੱਤਰ ਦੇ। ਕਬੀਰ ਕਹਿੰਦਾ ਹੈ ਮੈਂ ਵੀ ਹੁਣ ਉਸਦਾ ਰਾਜਦਾਰ ਬਣ ਗਿਆ, ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ, ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ, ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ। ਇੱਕ ਵਾਰੀ ਪਿਆਰ ਨਾਲ ਬੋਲੀਏ, ਮੈਂ ਨਹੀਂ ਉਹਦੀਆਂ, ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ, ਤੇ ਲੋਕ ਆਉਂਦੇ ਨੇ ਹੈ ਐਸੇ ਵੀ ਭਾਈ ਭਿਖਾਰੀ ਦਰੀਆਂ ਸੀ ਰਹੇ, ਕੋਈ ਆਉਂਦਾ ਤੇ ਆ ਕੇ ਆਖਦੇ ਚਲੋ ਬਾਹਰ ਬਰਾਤ ਖੜੀ ਹੈ, ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ। ਕਹਿੰਦਾ ਨਹੀਂ, ਇਹਦੀ ਬੜੀ ਲੋੜ ਪੈਣੀ ਹੈ, ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ, ਤੇ ਤੁਹਾਨੂੰ ਪਤਾ ਇਸ ਗੱਲ ਦਾ? ਹਾਂ ਪਤਾ ਹੈ, ਫਿਰ ਵੀ ਇਹ ਸਾਰੇ ਕਾਰਜ ਕਰੀ ਜਾਂਦੇ ਹੋ। ਕਹਿਣ ਲੱਗਾ ਮੈਂ ਕਿੱਥੇ ਕਰਨੀ, ਉਹ ਆਪ ਮਾਲਕ ਕਰਦੇ, ਮੇਰੀ ਕੀ ਹਸਤੀ ਹੈ, ਠੱਗੀ ਵਿੱਚੋਂ ਨਿਕਲ ਕੇ। ਤੇ ਕਬੀਰ ਜੀ ਆਖਰੀ ਤੁਕਾਂ ਵਿੱਚ ਫਰਮਾਨ ਕਰ

सब सहे गावे गंभीर धीर मत सागर।

ਆਪਣਾ ਸਾਹ ਸੋਚਣ ਕੱਢੀਆ ਕੀਤਾ ਆਪਾਂ ਆਪਣਾ ਆਪੇ ਹੀ ਲੇਖਾ ਸੰਡੀਆ ਜਾ ਰਹਿਣਾ ਨਾ ਹੀ ਇਸ ਜਗਤ ਕਾਇਤਕਾਰ ਵੰਡੀਆ ਹੈ ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁਝੀਆ ਮੂਰਖ ਹੈ ਨਾ।

ਕਰਨਾ ਕਿ ਉਹ ਕਲਾ ਪੇ ਹਿੱਤੇ ਧਾਰੀ ਹੈ ਦੇਖੇ ਕੀਤਾ ਆਪਣਾ ਦਰਖੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲਸੀ ਸਭ ਕੋਏ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਇ ਸਵਾਰੀ ਹੈ।

ਮਹਿੰਤਾ ਪਾਈਏ ਆਪਣਾ ਸਾਕਾਰ ਬੁਰੀ ਕਿਉਂ ਕਾਲੀਏ ਮੰਦਾ ਮੂਹ ਨਾ ਖਿੱਚੇ ਦਿਲ ਮੀਨ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਕਿਛਲਾ ਹੈ ਉੱਪਰ ਕਾਲੀਏ।